ያህል ግሎባል ስሙ የሮክና የካርክኖን ሳልሚ ካኑን ክላፋይ ስፔና ኢትሊ ፐርመንጂ መዝበት ኢትያን ከራቺ ጄ ቢያርቲ ማዙሪቲ ከማውን ደርቴ አጉኖ ቲኮ ረደ ኤፍደብሊውኦኬ ከም ጀነጂ ማዙሪቲ ኒመይ ወደ ወዲቼ ዩኒቨርሲቲ ሮሪጆ ከም ነበዲ ሀንዳን ሙከመል ከንጂ ሄዳት ጀለመ ከደኝ ካደ ፒቴ ላይ ባዱ ግራንት ማዙሪ ከንከ ጄ ቤሱቤ ዳሙን ተክሊደ ፓቨን ሂላጉ ሲኒየር ወዲ ሸርዲ ለናመን ቾአታ ਕਣਕਾ ਜੇ ਸੂਬੇ ਕਾ ਬਾਹਰ ਮੁੰਤਕ ਲੀਜੀ ਨਿਗਰਾਨੀ ਕੇ ਵਿਧੀ ਕਣਕਾ ਜ਼ਖੀਰੋ ਕੰਡੜਨ ਖਿਲਾਫ ਕਾਰਵਾਈ ਕੇ ਵਿਧੀ 28 ਆਇਨੀ ਤਰਮੀਮ ਤੇ ਵਫਾਕ ਅਸਾਂ ਸਾ ਕੋ ਬੇ ਰਾਬਤੋ ਰਾਏ ਕਿਉ ਤਰਮੀਮ ਜਾ ਨੁਕਤਾ ਸ਼ੇਅਰ ਥਿੰਦਾ ਪਾਰਟੀ ਮਰਕਜ਼ੀ ਕਮੇਟੀ ਫੈਸਲੋ ਕਰਦੀ ਕੰਦਕੋਟ ਵੇਜੋ ਬੰਗਵਾਰ ਬਰਾਦਰੀ ਵਿਚ ਮੇ ਪੁਰਾਣੇ ਤਕਰਾਰ ਤਾਂ ਹਥਿਆਰਬੰਦਾਂ ਦੇ ਹਮਲੇ ਵਿਚ ਕੌਰਸ ਸਮੇਤ 3 ਜਣਾ ਮਾਰਜੀ ਵਿਆ ਗਬਲੋ ਥਾਣੇ ਦੇ ਕੱਚ ਵਾਲੇ ਇਲਾਕੇ ਮੇ ਬੰਗਵਾਰ ਬਰਾਦਰੀ ਦੇ ਬਿੰਦੁਰਨ ਮੇ ਹਲੰਦਰ ਪੁਰਾਣੇ ਤਕਰਾਰ ਤਾਂ ਵਾਕਿਆ ਪੇਸ਼ ਆਇਓ ਫਾਇਰਿੰਗ ਮੇ ਨੌਜਵਾਨ